ཁྱི ཁྱི Kaden dhubu nina dhomba kya kwaya kusun. Dhomba sange chumden deng sumbe shungurwa. Chetan dhomba. Ane, di gyatuy dhomba yun ye se gulim dhosh dhuguwa. Shepsho amiga la karpo gulwa jana suma dhubta yorwa. Pohil chacha na sakya kyuju nima gilu yorwa. So su su suma dhigi omarwa. Chetan ranga suma yaku chita shi nali pinyi di di gilu marasha di sakya rasha sa taji gul. Dhunze karre suma nolo di karchun dhuguwa. Ucho lhugui tatan dhirwa. ਉਜੋ ਲਹੁ ਜਾਇ ਤੁਸ ਤੇ ਨਾ ਪਚਨ ਯੂਸ ਤੰਦਾ ਯੋਬਦੇ ਟਾਕੋ ਗੀ ਗੀ ਗੋਰ ਬਾ ਤੰਦਾ ਗੰਜੋ ਇਤੀ ਕਰਸਾ ਛੰਦੋ ਜੇਬ ਜਿੰਦੇ ਟਾਕੋ ਰਵਾ ਟਾਕੋ ਤੋ ਤੋ ਛਾ ਛਾ ਬਿਨ ਨੰਬਰ ਨਾਂਜੇ ਜੀ ਦੇ ਜੇ ਥਾਨਿਆ ਇੰਦੇ ਕਰ ਨਿਉ ਸੈਸ਼ਨ ਗੇ ਯੂੰ ਗੋਰ ਬਾ ਬਿਨੀ ਨੀ ਨੇ ਟਾਕੋ ਇਨ ਨਰ ਨੰਬਰ ਨਾਂਜੇ ਜੂੰ ਸੁਨ ਨਾ ਦੁਰਬ ਜੂੰ ਇੰ ਮੋਂ ਰੇਸ ਗੋਰ ਤੋ ਗੁੰ ਨੇ ਤਾ ਸ਼ਿਨ ਲੋ ਰੇ ਤੇ ਸ਼ਿਕ ਜ਼ ਹਾ ਜ਼ ਜੋਂ ਬਿਨੀ ਤਾ ਜੇ ਲੂ ਤੋ ਤੋ ਬਾ ਜਿੰ ਮੋਂ ਗੇ ਖੋਂ ਤੋ ਨਿਯਮ ਤੋ ਚਿੰ ਜੇ ਹਾਜ਼ੇ ਤੋਂ ਨਿੰਬ ਜੀ ਯੋਰ ਵਾ ਤੇ ਯੂਸੀ ਤੰਦਾ ਜ਼ੋਂਗ ਕੇ ਖੁਸ਼ੂ ਵਾ ਦੇ ਜਬੂ ਜੀ ਯੋਰ ਫੂਬੂ ਜੀ ਤੇ ਕੇ ਨੋਲੋ ਦੇ ਸ਼ੁਗੋ ਤੀ ਜੀ ਦੇ ਜ਼ੰਬਾ ਕੀ ਦੇ ਜ਼ੋਖੋਰ ਤੀ ਕਰੇ ਨੰਬਰ ਨਾਂ ਜੇ ਥਾਨਿਆ ਯੂ ਨਿਉ ਇਸ ਸੈਜਿੰਗ ਕੇ ਦਿੰਜੇ ਜੀ ਬੋਗੂੰ ਗੋਰ ਵਾ ਜੇ ਤੀ ਲੈ ਤੇ ਨੇ ਜੇ ਯੋਬ ਲੈ ਜਿੰਦੇ ਨੰਬਰ ਨਾਂ ਜੇ ਸੈਦੀ ਜੀ ਯੋਰ ਵਾ ਜੇ ਸਾਂ ਨਾ ਜੋ ਕੁਨੀਏ ਤੇ ਦੇ ਬੁਨ ਨੰਬਰ ਦੀ ਜਿਗ ਸ਼ੇ ਨਾ ਲੈ ਮਿਸੇ ਕੀ ਕੇ ਜੂ ਦੁਰਲਬ ਨਾ ਪੇ ਚਾ ਚਾ ਬੋਈ ਨਾ ਪਿੰਨੀ ਖਾਸ਼ੇ ਗੂ ਉਲਾ ᱡᱮᱨ ᱞᱮᱢᱵᱚᱪᱤᱱ ᱡᱮᱱᱭᱩᱱᱟ ᱨᱟᱢᱯᱮᱪᱤᱫᱤ ᱞᱚᱛᱚᱝ ᱨᱮᱥ ᱡᱮᱱᱟ ᱛᱟᱛᱤ ᱠᱷᱮᱛᱟᱵ ᱡᱮᱢᱟ ᱭᱟᱢᱟᱱᱟ ᱩᱞᱟᱫᱤ ᱡᱮᱜ ᱞᱷᱟᱹᱴᱤ ᱵᱟᱱᱟᱢ ᱜᱤ ᱡᱮᱵᱨᱵᱮ ᱛᱟᱪᱮ ᱡᱤᱫᱩ ᱡᱟᱢᱵᱟ ᱛᱤ ᱠᱮ ᱡᱮᱢ ᱪᱮᱫᱟ ᱡᱩᱵᱛᱟ ᱥᱚᱥᱩ ᱡᱩᱛᱮ ᱡᱤᱜᱮ ᱥᱚᱥᱩ ᱠᱟᱨᱮ ᱞᱟᱹᱜᱤ ᱢᱮᱱᱫᱚ ᱚᱣᱟᱝ ᱜᱮ ᱛᱮᱞᱮ ᱢᱩᱭᱟᱢᱟᱱᱟ ᱠᱟᱛᱮ ᱤᱱᱮ ᱛᱟᱜᱨᱮ ᱡᱮᱢᱮ ᱠᱮᱪᱩ ᱩᱡᱚ ᱞᱷᱟᱹᱜᱩᱞᱮ ᱛᱚ ᱩᱡᱚ ᱞᱷᱟᱹᱜᱩ ᱡᱟᱭᱟ ᱢᱚᱡᱩᱝᱚᱭᱞ ᱠᱟᱱᱤᱭᱩᱱ ᱨᱮ ᱯᱤᱱᱤ ᱠᱷᱟᱪᱟ ᱜᱮ ᱩᱡᱚ ᱞᱷᱟᱹᱜᱩ ᱪᱚᱫᱮ ᱠᱟᱨᱩᱱ ᱨᱮ ᱢᱮᱛᱚ ᱯᱮᱢᱟᱱᱤᱭᱩᱱ ᱜᱮ ᱯᱮᱢᱟᱛᱮ ᱠᱟᱨᱮ ᱛᱚᱢᱵᱟ ᱥᱟᱝᱜᱮ ᱪᱩᱢᱫᱮᱱ ᱫᱮ ᱪᱩᱢᱮ ᱜᱟᱱᱡᱤᱱ ᱤᱥᱤᱜᱟᱨ ᱵᱟ ᱠᱟᱪᱮ ᱠᱟᱨᱮ ᱪᱷᱮᱫᱮᱱ ᱧᱩᱝ ᱜᱮ ᱪᱷᱮᱫᱮᱱ ᱫᱮ ᱠᱟᱨᱮ ᱛᱚᱢᱵᱟ ᱠᱩᱧᱟᱝ ᱟᱞᱮ ᱫᱮ ᱜᱟᱱᱡᱤᱱ ᱤᱥᱤᱜᱟᱨ ᱵᱟ ᱠᱟᱪᱮ ᱥᱩᱴᱨᱮ ᱛᱚᱢᱵᱟᱨᱮ ᱛᱚᱢᱵᱟ ᱪᱩᱢᱟᱢᱟᱨ ᱱᱮᱞ ᱛᱚᱢᱵᱟ ᱯᱷᱮᱵᱮᱱ ᱜᱟᱱᱡᱤᱱ ᱠᱟᱪᱮ ᱪᱷᱚᱜᱚᱨᱮ ᱡᱮᱛᱟ ᱛᱚᱡᱚ ᱤᱱᱟᱞᱮ ᱡᱤᱜᱮ ᱩᱥᱚᱱ ᱦᱟᱹᱜᱩ ᱜᱩᱨᱤᱢ ᱫᱟᱱ ᱯᱷᱮᱡᱚ ᱜᱩᱱᱮ ᱪᱟᱪᱟ ᱵᱤᱱᱟ ᱫᱩᱨᱩᱵ ᱜᱟᱱᱡᱮᱥ ᱡᱟᱜᱩ ᱠᱩᱫᱩ ᱪᱤᱠᱮ ᱜᱤ ᱫᱟᱱᱫᱟ ᱡᱤᱜᱮ ᱡᱮᱢᱚ ᱥᱤᱢᱡᱩ ᱪᱤᱠᱮᱱ ᱫᱮᱱ ᱡᱤᱜᱮ ᱡᱟᱜᱟᱜ ᱢᱚᱢᱟᱝ ᱜᱤ ᱡᱤᱜᱮ ᱛᱟ ᱛᱩᱢᱵᱮ ᱠᱩᱫᱟᱱ ᱪᱮᱱ ᱢᱟᱪᱚᱝ ᱢᱚᱭᱞᱟ ᱢᱤᱥᱮ ᱜᱤ ᱠᱮᱡᱩ ᱠᱤᱛᱮ ᱡᱮᱢᱚ ᱠᱟᱱᱟ ᱯᱮᱪᱟ ᱪᱚᱱᱟ ᱪᱮᱱᱪᱩᱱ ᱡᱩᱥᱤᱱ ᱟᱱᱛᱚ ᱠᱟᱥᱮ ᱱᱟᱣ ᱫᱩᱢ ᱫᱚ ᱠᱟᱨᱮ ᱵᱤᱱᱤ ᱫᱤᱜᱤ ᱡᱮᱵᱞᱟᱱ ᱥᱤᱱ ᱡᱤ ᱫᱤᱜᱤ ᱫᱮ ᱠᱟᱨᱮ ᱛᱮ ᱪᱮᱱᱪᱩᱱ ᱡᱩᱥᱤᱱ ᱛᱚᱢᱟ ᱥᱟᱝᱜᱮ ᱠᱟᱥᱮ ᱡᱤᱜᱤ ᱠᱟᱨᱮ ᱠᱮᱱᱪᱤ ᱜᱤ ᱱᱟᱢᱵᱟ ᱛᱮᱱ ᱡᱤ ᱡᱤᱥᱮ ᱟᱱᱛᱚ ᱛᱚᱢᱵᱟ ᱫᱟᱭᱩᱞ ᱯᱮᱯᱮ ᱱᱟᱢᱵᱟ ᱛᱮᱱ ᱡᱤ ᱪᱮᱭᱟᱥᱟᱢ ᱥᱩᱥᱩ ᱫᱚ ᱪᱮᱱᱪᱤ ᱫᱤ ᱤᱧᱡᱤ ᱢᱤᱡᱤ ᱥᱮᱱ ᱜᱩᱜᱩᱱ ᱫᱩ ᱵᱩᱥᱟᱱ ᱤᱧᱡᱮ ᱛᱟᱭ ᱱᱟᱞᱮ ᱫᱤ ᱪᱤᱠᱮ ᱱᱮᱞ ᱠᱷᱮᱯᱟᱛᱟᱱ ᱪᱷᱟᱥᱤ ᱥᱤᱥᱤ ᱴᱷᱚᱣᱟ ᱡᱤ ᱥᱩᱜᱩᱱ ᱪᱤᱠ ᱡᱟᱢᱟᱱ ᱫᱟ ᱧᱟᱢ ᱫᱚ ᱡᱩᱛᱚ ᱢᱚᱱᱡᱚ ᱪᱮᱱᱟ ᱛᱟᱫᱤ ᱭᱟᱵᱩ ᱥᱤᱵ ᱡᱤ ᱧᱩᱝ ᱜᱩᱫᱚ ᱛᱮᱞ ᱛᱟ ᱛᱤᱜ ᱱᱚᱞᱚ ᱱᱮ ᱠᱮ ᱡᱤ ᱪᱩᱫᱤ ᱱᱟᱠᱥᱚ ᱞᱮ ᱛᱟᱵᱟ ᱥᱟᱫᱤ ᱛᱤ ᱠᱮ ᱡᱤᱵ ᱥᱤᱨᱟ ᱨᱚᱥᱮ ᱱᱟᱨᱟᱝ ᱜᱤ ᱥᱩᱢᱥᱩ ᱡᱤ ᱩᱞᱟ ᱧᱮᱱᱟ ᱧᱮ ᱛᱟᱜᱤ ᱥᱟᱭᱱᱟ ᱥᱤ ᱪᱷᱤᱞᱚ ᱢᱮᱱᱟᱝ ᱜᱮ ᱩᱞᱟ ᱛᱤᱜᱨᱣᱟ ᱢᱚᱢᱟᱝ ᱜᱤ ᱯᱮᱡᱤ ᱧᱩᱢ ᱡᱤ ᱠᱚᱭᱤ ᱪᱤᱫᱟ ᱠᱮ ᱡᱟᱱ ᱠᱟᱱᱥᱟ ᱥᱤᱜᱩ ᱡᱟᱞ ᱱᱟ ᱥᱟ ᱡᱤ ᱭᱚᱨ ᱠᱷᱟᱡᱮ ᱛᱤ ᱡᱮ ᱥᱮ ᱡᱚᱛ ᱛᱤ ᱱᱟᱠᱥᱚ ᱞᱮ ᱛᱟᱵᱟ ᱥᱟ ᱱᱟᱠᱥᱟ ᱛᱤ ᱠᱮ ᱡᱩ ᱠᱟᱱ ᱡᱤᱱ ᱫᱚ ᱱᱟᱠᱥᱟ ᱛᱟᱱᱫᱟ ᱜᱟᱱ ᱪᱚᱭ ᱦᱚᱠ ᱜᱚᱵᱟᱛᱟᱱ ᱥᱮᱛᱚ ᱡᱩᱭᱟᱱᱟ ᱱᱟᱠᱥᱮ ᱱᱚᱞᱚ ᱱᱟ ᱜᱟᱥᱮ ᱛᱤ ᱫᱩᱨᱩᱵ ᱪᱩᱱᱤ ᱱᱚᱞᱚ ᱚᱭᱤᱱ ᱠᱤᱨᱩ ᱵᱤᱱᱤ ᱫᱤᱱ ᱡᱮ ᱪᱤᱜ ᱱᱚᱞᱚ ᱞᱚ ᱫᱩᱥ ᱠᱚᱢᱵᱚ ᱪᱤᱛᱟ ᱥᱚᱠᱩ ᱢᱚᱛᱟᱨ ᱡᱮ ᱡᱟᱱᱟ ᱛᱚᱱᱦᱚᱭ ᱱᱟ ᱪᱟᱝ ᱚᱡᱟ ᱪᱮᱥ ᱡᱟᱱᱟᱝ ᱱᱟᱠᱥᱟᱭ ᱴᱤᱥᱟ ᱵᱟᱫᱤᱱ ᱡᱮ ᱱᱟᱠᱥᱟ ᱯᱷᱩᱛᱩ ᱡᱚᱝ ᱚᱫᱤᱱ ᱡᱮ ᱱᱤᱥᱚ ᱚᱭᱤᱱ ᱠᱤᱨᱩ ᱫᱚᱜᱟ ᱪᱷᱚᱫᱮ ᱵᱮ ᱵᱤᱱᱤ ᱫᱤᱱ ᱡᱮ ᱛᱮᱱᱮ ᱞᱮᱥᱮ ᱛᱟᱱᱫᱟ ᱧᱮᱢᱚ ᱠᱩᱠ ᱫᱮᱞᱮ ᱤᱧᱡᱮ ᱪᱤ ᱫᱩᱝ ᱜᱩᱫ ᱛᱮ ᱪᱷᱚᱯᱩᱞ ᱪᱷᱟᱪᱟ ᱵᱤᱱᱤᱱᱟ ᱧᱮ ᱛᱟᱱᱫᱟ ᱠᱚᱝᱥᱚ ᱥᱮᱫᱮ ᱠᱷᱮᱝᱵᱮᱱ ᱫᱚᱯᱥᱚ ᱚᱜᱟ ᱪᱟᱪᱤ ᱠᱚᱝᱥᱚ ᱚᱜᱟ ᱪᱟᱪᱤ ᱪᱤᱯᱩᱨᱮᱥ ᱠᱚᱝᱵᱩᱱᱮ ᱛᱮᱱᱮ ᱪᱟᱝᱥᱚ ᱭᱚᱨᱮ ᱠᱮᱢᱥᱚ ᱭᱚᱨᱮ ᱠᱷᱚᱥᱚ ᱭᱚᱨᱮ ᱫᱩᱥᱚ ᱭᱚᱨᱮ ᱛᱮᱱᱮ ᱡᱟᱱᱟᱝ ᱭᱩᱥᱚ ᱵᱩᱭᱚᱨᱮ
kushan zhaba kianzhen ki tu tam tu shi.